0: ਬੰਦੇ ਦੇ ਸਿਰ ਆਪ ਕੀ ਹੁੰਦਾ ਆ
1: ਬੱਚੇ ਦਾ
0: ਉਹਨੂੰ ਬੋਲ ਤੇ ਆਣਾ ਬੋਲ ਤੇ ਆਣਾ ਬੋਲ ਤੇ ਆਪ ਕੀ ਹੁੰਦਾ ਆ ਬੱਚੀ ਆ ਕਰ ਆਪ ਕੀ ਹੁੰਦਾ ਸਭ ਵਾਲਾ
2: ਹੋਦੇ